ਹਾਂ ਜੀ ਬਿਲਕੁਲ ਮੈਸੇਜ ਦਿਲਾ ਰਹੇ ਚੁੱਕਮ ਦੀ ਰਗੜੇ ਦੀ ਕਹਿੰਦਾ ਇਹ ਜੀ ਆਈ ਐਮ ਸੀ ਮਾ ਬੇਟੇ ਨੀ ਸਨਵਾ ਦਯਾਰ ਰਤਾ ਆਇਆ ਆਡੇ ਨਾ ਬੰਨਣਾ ਪ੍ਰੋਗਰਾਮ ਕੇ ਔਰ ਮੁਸਰਾ ਪਾਰਟੀ ਸੇ ਪੇਸ਼ੇ ਕੋਲੋ ਸ਼ਿਰਕਤ ਕੋਲੋ ਹਾਂ ਜੀ ਬਿਲਕੁਲ ਮੁੰਤਰ ਆਪਣਾ ਹਮਦਾ ਤੱਕ ਗੁੱਡ ਮਾਰਨਿੰਗ ਪ੍ਰੋਗਰਾਮ ਕੇ ਹਰ ਕਲੇ ਤੋ ਸਤੜੇ ਮਸ਼ ਪਖੇ

ਸ਼ਿਵ ਬਿਲਕੁਲ ਇਹ ਜੇ ਪ੍ਰੋਗਰਾਮ ਸ਼ੇ ਸਿਰਫ ਦੇ ਮੈਸੇਜ ਹਰ ਕਕਾਰ ਸਿਰਾਨ ਦਾ ਸ਼ੋ ਲੈ ਕੇ ਨਾ ਮੈਂ ਬਿਲਕੁਲ ਉਮਰ ਸ਼ੋ ਰਾਈਟ ਮੈਸੇਜ ਚਲੋ ਛੋੜ ਤੋ ਲਿਖੇ ਆਰ ਏ ਕੇ ਆਰ ਕੇ ਨੰਬਰ ਸਪੇਸ ਵਿਜ਼ ਨੰਬਰ ਆਫਲ ਨੋਮ ਆਫਲ ਲੈ ਕੇ ਨੰਬਰ ਸਟੈਂਡ ਕੇ ਮਫਾਂ ਜਾ ਸਰੀਆ ਸੀ ਬਨੇ ਕਲਾ ਸੋਲ ਮੈਸੇਜ ਰੋ ਦੋ ਸਿਰ ਕਲਾ ਤੇ ਪ੍ਰੋਗਰਾਮ ਸ਼ੇ ਨੇਕ ਪਨੇ ਦਾ ਦਰਦ ਸ਼ੇ ਮਲਾ ਨੇਕ ਪਨੇ ਦਾ ਨੇਕ ਪਨੇ ਦਾ ਲਗ ਸਰ ਇਹ ਜੇ ਬਿਲਾਲ ਦੇ ਕੇ ਰਖਣਾ ਮੈਸੇਜ ਆਰ ਸ਼ੇਰ ਸ਼ੋਲ ਦੇਰ ਜੁ ਤਮੰਨਾ ਆਵ ਜੇ ਉਹ ਸਰ ਇਲਿਆਸ ਫੌਜੀ ਯੋ ਜਹਾਨ ਮਨਨਾ ਸ਼ੁਕਰੀਆ ਵਿੱਚ ਮਿਟਰ ਸਰਾਈ ਸਫਰ ਗਾਉਂ ਦਾ ਸਾਈਦੋ ਢੇਰ ਜੋ ਤਮੰਨਾ ਦਾਸ਼ਾਈ 8583 ਮੈਸੇਜ ਸ਼ਿਰਕੇ ਗਨਾ ਸਾਈਦੋ ਸਾਈਦੋ ਸਾਈਦੋ ਅਜੀ ਬਿਲਕੁਲ ਪ੍ਰੋਗਰਾਮ ਸ਼ੇ ਮੈਸੇਜ ਨੇ ਇਲਾਵਾ ਦੇ ਕਮੈਂਟ ਪਜ਼ਾਰ ਯਹਾਂ ਰੋ ਤਲਾ ਸ਼ੇ ਅਚਾਰ ਤੱਕ ਸਿਗਨਲ ਯੇਨੇ ਫੇਸਬੁਕ ਪਜ਼ਾਰ ਸੁਖ ਦਿਵਸ ਪ੍ਰੋਗਰਾਮ ਅਰ ਓਲ ਗੁੜੀ ਨੋ ਬਿਲਕੁਲ ਤੁਸੀਂ ਮੇਰੇ ਸਾਹ ਪ੍ਰੋਗਰਾਮ ਚ ਦੇਖੇ ਨਾ